0: ਆਲਮ ਫਾਜ਼ਿਲ ਬਣਿਓ ਕਦੇ ਆਪਣੇ ਆਪ ਨੂੰ ਪੜਿਆਈ ਨਹੀਂ।
1: ਪੀਰ ਬੁੱਲੇ ਸ਼ਾਹ ਕਹਿੰਦੇ ਬੁੱਲਿਆ ਪੜ ਪੜ ਆਲਮ ਫਾਜ਼ਿਲ ਬਣਿਓ ਇਹ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਬਾਣੀ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਆਪਣੇ ਅੰਦਰ ਝਾਤੀ ਮਾਰ ਕੇ ਦੇਖ ਮੈਂ ਕੌਣ ਹਾਂ, ਤੇਰੀ ਭੁੱਲ ਭੁਲਾਇਆ ਤੈਨੂੰ ਖੋ ਨੇ ਅੱਖੀ ਤੂੰ ਕੋ ਹੈ, ਮਿਲ ਸਤਿਗੁਰ ਤੇਰਾ ਖੁੱਲ ਜਾਏ ਉਕਬਾ ਫਿਰ ਪਤਾ ਲੱਗੇ ਤੂੰ ਜੋ ਹੈ। ਬੁੱਲਿਆ ਰੱਬ ਤੈਥੋਂ ਵੱਖ ਨਹੀਂ ਓਏ, ਤੈਨੂੰ ਤਾਂਹੀਆਂ ਦਿੰਦਾ ਦੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ।